0: 3ZZZ 92.3 FM.
1: 3ZZZ 92.3 FM.
2: ਇਸ ਵੇਲੇ ਸ਼ਨਿਚਰਵਾਰ ਰਾਤ ਦੇ 11 ਵਜੇ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਮੈਂ ਵਰਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ। ਇਹ ਪੰਜਾਬੀ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ, ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਨੂੰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸ਼ਨਿਚਰਵਾਰ ਨੂੰ ਰਾਤ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪ੍ਰੋਗਰਾਮ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZ ਦੁਆਰਾ ਲਾਈਵ ਸੁਣ ਸਕਦੇ ਹੋ ਔਨਲਾਈਨ www.3zzz.com.au ਤੇ ਜਾ ਕੇ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਦੇ ਮੁਤਾਬਕ। ਅਤੇ ਲੋ ਪ੍ਰੋਗਰਾਮ ਨੂੰ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਮੁੱਖ ਲਾਹਾ ਲੈ ਗਏ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ ਅਤੇ ਉਹਨਾਂ ਦੇ ਸਾਥੀ। ਲਓ ਸ਼ਬਦ ਸ਼੍ਰਵਣ ਕਰੋ ਜੀ।

ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ ਜੀ, ਸੁਣਗਾਇਨ ਕਰ ਰਹੇ ਸਨ ਭਾਈ ਹਰਜਿੰਦਰ ਸਿੰਘ ਜੀ ਅਤੇ ਉਹਨਾਂ ਦੇ ਸਾਥੀ। ਹੁਣ ਦੋ ਇਤਿਹਾਸਿਕ ਘਟਨਾਵਾਂ ਦੇ ਬਾਰੇ ਜਾਣਕਾਰੀ ਦੇ ਜਾ ਰਿਹਾ ਹਾਂ। ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਦੇ ਮੁਤਾਬਕ 5 ਜੁਲਾਈ ਨੂੰ ਉਹ ਦਿਹਾੜਾ ਮਨਾਇਆ ਗਿਆ।

ਜੀ ਦਾ ਸ਼ਹੀਦੀ ਦਿਵਸ ਸੀ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਾਰੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਠੀਕ ਸਾਹਮਣੇ 1609 ਨੂੰ ਕੀਤੀ। ਸਿੱਖਾਂ ਨੇ ਸ਼ਸਤਰ ਧਾਰਨੇ ਸ਼ੁਰੂ ਕੀਤੇ। ਅਕਾਲ ਤਖ਼ਤ ਖੁੱਲ੍ਹੀ ਥਾਂ ਸੀ, ਉੱਥੇ ਮਿੱਟੀ ਦਾ ਇੱਕ 3.5 ਮੀਟਰ ਉੱਚਾ ਟਿੱਲਾ ਸੀ, ਜਿਸ ਨੂੰ ਗੁਰੂ ਜੀ ਨੇ ਮੂਲ ਤਖ਼ਤ ਦੇ ਅਤੇ ਰਾਇਲਟੀ ਦੇ ਪ੍ਰਤੀਕ ਚਿੰਨ ਛਤਰ ਅਤੇ ਚੌਰ ਦੇ ਸਮੇਤ ਇੱਕ ਰਾਜਾ ਜੀ ਤਰ੍ਹਾਂ ਰਾਜਾ ਦੀ ਤਰ੍ਹਾਂ ਦਰਬਾਰ ਲਾ ਕੇ ਉੱਥੇ ਬੈਠ ਜਾਂਦੇ ਸੀ। ਯਾਚਕਾਵਾਂ ਪ੍ਰਾਪਤ ਅਰਜ਼ੀਆਂ ਪ੍ਰਾਪਤ ਕਰਦੇ ਸੀ, ਇਨਸਾਫ ਕਰਨ ਦੇ ਆਲੀਸ਼ਾਨ ਕਾਰਜ ਕਰਦੇ ਸਨ। ਸ਼ਾਸਕਾਂ ਦੇ ਜ਼ੁਲਮ ਅਤੇ ਬ੍ਰਹਿਮੀ ਦੇ ਖਿਲਾਫ਼ ਰਾਜਨੀਤਿਕ ਅਤੇ ਸੈਨਿਕ ਪ੍ਰਤੀਰੋਧ ਦੇ ਪ੍ਰਤੀਕ ਵਜੋਂ ਇਹ ਸਥਾਨ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 1635 ਦੇ ਵਿੱਚ ਕੀਰਤਪੁਰ ਸਾਹਿਬ ਪ੍ਰਸਥਾਨ ਕਰ ਜਾਣ ਉਪਰੰਤ ਅੰਮ੍ਰਿਤਸਰ ਸਾਹਿਬ ਦੇ ਪਵਿੱਤਰ ਅਸਥਾਨ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਪਿਰਥੀ ਚੰਦ ਦੇ ਵਾਰਸਾਂ ਦੇ ਹੱਥ ਦੇ ਵਿੱਚ ਚਲਾ ਗਿਆ। ਉਹਨਾਂ ਦੇ ਪੋਤੇ ਹਰਜੀ ਨੇ 55 ਸਾਲ ਤਖ਼ਤ 'ਤੇ ਸੰਚਾਲਕ ਰਹੇ। 1699 ਦੇ ਵਿੱਚ ਖਾਲਸਾ ਪੰਥ ਦੀ ਸਿਰਜਣਾ ਦੇ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ। ਦੀਵਾਲੀ ਅਤੇ ਵਿਸਾਖੀ ਨੂੰ ਸਰਬੱਤ ਖਾਲਸਾ ਦੀਵਾਨ ਸਾਜਦੇ ਹੁੰਦੇ ਸਨ। ਗੁਰਮਤੇ ਰਾਹੀਂ ਗੰਭੀਰ ਪੰਥਕ ਮਸਲਿਆਂ 'ਤੇ ਫੈਸਲੇ ਲਏ ਜਾਂਦੇ ਸਨ। ਸ਼੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਵੇਲੇ ਕਵਾੜ ਖੁੱਲ੍ਹਣ ਤੋਂ 1 ਘੰਟਾ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਵਾੜ ਖੁੱਲ੍ਹ ਜਾਂਦੇ ਹਨ। ਤਖ਼ਤ ਸਾਹਿਬ ਦੇ ਅੰਦਰ ਵਾਰ ਅਤੇ ਬਾਹਰ ਵਾਰ ਦੋਵਾਂ ਥਾਵਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿਤ ਪ੍ਰਕਾਸ਼ ਕੀਤਾ ਜਾਂਦਾ ਹੈ। ਫਿਰ ਇਤਿਹਾਸਕ ਸ਼ਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਸ਼੍ਰੀ ਅਕਾਲ ਤਖ਼ਤ ਸਾਹਿਬ ਗੁਰੂ ਗ੍ਰੰਥ ਗੁਰੂ ਪੰਥ ਦੀ ਪ੍ਰਤੀਨਿਧ ਸੰਸਥਾ ਹੋਣ ਕਰਕੇ ਸਮੇਂ ਸਮੇਂ ਗੁਰਮਤ ਵਿਧੀ ਵਿਧਾਨ ਅਨੁਸਾਰ ਹੁਕਮਨਾਮੇ ਆਦੇਸ਼ ਅਤੇ ਪੰਥਕ ਫੈਸਲੇ ਕਰਦਾ ਰਿਹਾ ਹੈ। ਇਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਬਾਰੇ ਜਾਣਕਾਰੀ।

ਇੱਕ ਜਾਣਕਾਰੀ ਭਾਈ ਮਨੀ ਸਿੰਘ ਜੀ ਦੇ ਬਾਰੇ। ਹਰ ਰੋਜ਼ ਆਪਾਂ ਅਰਦਾਸ ਦੇ ਵਿੱਚ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਿਆ ਬੋਲਦੇ ਹਾਂ, ਉਹ ਸ਼ਖਸੀਅਤ ਕਿੰਨੀ ਮਹਾਨ ਹੋਵੇਗੀ, ਉਹ ਕੁਰਬਾਨੀ ਜਿਹਦੇ ਬਾਰੇ ਇੱਕ ਗੁਰਸਿੱਖ ਨੂੰ ਨਿੱਤ ਯਾਦ ਕਰਨ ਦੀ ਤਕੀਦ ਹੈ। ਜੋ ਵੀ ਜੰਮਿਆ ਉਹਨੇ ਮਰ ਤਾਂ ਜਾਣਾ ਹੀ ਹੈ, ਪਰ ਮਰਨਾ ਪਰਵਾਨ ਉਹਨਾਂ ਦਾ ਹੀ ਹੈ ਜਿਨ੍ਹਾਂ ਨੇ ਕਿਸੇ ਖਾਸ ਉਦੇਸ਼ ਦੀ ਪ੍ਰਾਪਤੀ ਲਈ ਆਪਣੀ ਜ਼ਿੰਦਗੀ ਵਾਰ ਦਿੱਤੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਕੁਝ ਸ਼ਬਦਾਂ ਰਾਹੀਂ ਉਹਨਾਂ ਦੀ ਕਮਾਈ ਵਾਲੇ ਜੀਵਨ ਨੂੰ ਬਿਆਨਣ ਦੀ ਕੋਸ਼ਿਸ਼ ਰਾਹੀਂ ਸ਼ਰਧਾ ਦੇ ਫੁੱਲ ਭੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੁਲਤਾਨ ਦੇ ਨੇੜੇ ਪਿੰਡ ਅਲੀਪੁਰ ਵਿਖੇ ਉਹਨਾਂ ਦਾ ਜਨਮ 1644 ਈਸਵੀ ਨੂੰ ਮਨੀ ਰਾਮ ਕਰਕੇ ਹੋਇਆ। ਉਹਨਾਂ ਦਾ ਪਹਿਲਾ ਨਾਮ ਮਨੀ ਰਾਮ ਰੱਖਿਆ ਗਿਆ। ਦਾਦਾ ਜੀ ਉਹਨਾਂ ਦੇ 6ਵੇਂ ਗੁਰੂ ਗੁਰੂ ਹਰਗੋਬਿੰਦ ਜੀ ਦੇ ਫੌਜ ਦੇ ਜਰਨੈਲ ਸਨ ਅਤੇ ਜੰਗ ਵਿੱਚ ਸ਼ਹੀਦ ਹੋਏ ਸਨ। ਮਨੀ ਰਾਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਬਚਪਨ ਦੇ ਸਾਥੀ ਹੋਣ ਦਾ ਮਾਣ ਪ੍ਰਾਪਤ ਹੈ। 15 ਸਾਲ ਦੀ ਉਮਰ ਦੇ ਵਿੱਚ ਭਾਈ ਲੱਖੀ ਸ਼ਾਹ, ਜਿਸ ਨੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਸੀ, ਉਹਨਾਂ ਦੀ ਪੁੱਤਰੀ ਸੀਤੋ ਦੇ ਨਾਲ ਆਪ ਦਾ ਵਿਆਹ ਹੋਇਆ। 1699 ਈਸਵੀ ਨੂੰ ਖਾਲਸਾ ਸਾਜਣਾ ਦਿਵਸ 'ਤੇ ਖੰਡੇ ਦੀ ਪੌਲ ਲਈ ਅਤੇ ਮਨੀ ਰਾਮ ਤੋਂ ਮਨੀ ਸਿੰਘ ਬਣ ਗਏ। ਗੁਰੂ ਜੀ ਦੇ ਦਰਬਾਰ ਦੇ ਵਿੱਚ ਉਹ ਤਨੋ ਮਨੋ ਸੇਵਾ ਕਰਦੇ, ਬਹੁਤ ਵਧੀਆ ਵਿਆਖਿਆਕਾਰ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੋਥੀਆਂ ਲਿਖਣ ਦੀ ਵੀ ਉਹਨਾਂ ਨੇ ਸੇਵਾ ਨਿਭਾਈ। ਉਹ ਸਫਲ ਪ੍ਰਬੰਧਕ ਕਥਾਵਾਚਕ ਵੀ ਸਨ। ਆਪ ਜੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਰਹੇ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ। ਭਾਈ ਗੁਰਦਾਸ ਜੀ ਤੋਂ ਬਾਅਦ ਬਣੇ ਜਥੇਦਾਰ ਵਜੋਂ ਆਪ ਅਕਾਲ ਤਖ਼ਤ ਸਾਹਿਬ ਦੇ ਦੂਜੇ ਸੇਵਾਦਾਰ ਸਨ। ਆਪ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਜੰਗਾਂ ਦੇ ਵਿੱਚ ਵੀ ਦਿੱਤਾ। ਭੰਗਾਣੀ ਦੇ ਯੁੱਧ ਵਿੱਚ ਆਪ ਲੜੇ, ਜਿੱਥੇ ਆਪ ਜੀ ਦਾ ਭਰਾ ਸ਼ਹੀਦ ਹੋ ਗਿਆ। ਨਦੌਣ ਦੀ ਜੰਗ ਦੇ ਵਿੱਚ 1690 ਵਿੱਚ ਹਿੱਸਾ ਲਿਆ। ਆਪ ਜੀ ਦੇ ਨਾਮ ਨਾਲ ਜੁੜੀਆਂ ਪੁਸਤਕਾਂ ਵੀ ਮਿਲਦੀਆਂ ਹਨ, ਗਿਆਨ ਰਤਨਾਵਲੀ, ਭਗਤ ਰਤਨਾਵਲੀ। ਪਰਿਵਾਰ ਨੂੰ ਜੋ ਸ਼ਹੀਦਾਂ ਦਾ ਪਰਿਵਾਰ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਆਪ ਜੀ ਦੇ ਕੁੱਲ 12 ਭਰਾ ਸਨ, ਜਿਨ੍ਹਾਂ ਵਿੱਚੋਂ ਆਪ ਸਮੇਤ 11 ਭਰਾ ਸਿੱਖੀ ਦੀ ਸ਼ਹਾਦਤ ਦਾ ਜਾਮ ਪੀਣ ਵਾਲਿਆਂ ਵਿੱਚੋਂ ਸਨ। ਆਪ ਦੇ ਕੁੱਲ 10 ਪੁੱਤਰ ਸਨ, ਜਿਨ੍ਹਾਂ ਵਿੱਚੋਂ 8 ਪੁੱਤਰ ਕੌਮ ਦੇ ਲੇਖੇ ਲੱਗੇ। ਸ਼ਹੀਦਾਂ ਦੇ ਇਸ ਪਰਿਵਾਰ ਦੀ ਅਨੂਠੀ ਸ਼ਹਾਦਤ ਅੱਗੇ ਸੀਸ ਝੁਕਾਉਂਦੇ ਹਾਂ। ਨੌਜਵਾਨ ਪੀੜ੍ਹੀ ਨੂੰ ਭਾਈ ਮਨੀ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਤੋਂ ਸੇਧ ਲੈਣੀ ਚਾਹੀਦੀ ਹੈ। ਇਸ 'ਤੇ ਮਾਰਗ 'ਤੇ ਚੱਲਣ ਲਈ ਗੁਰਬਾਣੀ 'ਤੇ ਅਮਲ ਕਰਨ ਦੀ ਬੇਹੱਦ ਜ਼ਰੂਰਤ ਹੈ। ਭਾਈ ਮਨੀ ਸਿੰਘ ਜੀ ਨੇ ਜਥੇਬੰਦਕ ਸੇਧ ਅਤੇ ਅਗਵਾਈ ਕੌਮ ਨੂੰ ਦਿੱਤੀ। ਬੰਦਾ ਸਿੰਘ ਬਹਾਦਰ ਤੋਂ ਬਾਅਦ ਵੱਖ ਵੱਖ ਸਿੱਖ ਦਲਾਂ ਨੂੰ ਇਕੱਠਿਆਂ ਕਰਨ ਦਾ ਕੰਮ ਆਪ ਨੇ ਕੀਤਾ। ਹਰਿਮੰਦਰ ਸਾਹਿਬ ਵਿਖੇ ਪਾਬੰਦੀ ਲਾ ਦਿੱਤੀ ਸੀ ਕਿ ਗੁਰਪੁਰਬ ਇੱਥੇ ਨਹੀਂ ਮਨਾਉਣੇ। ਇਸ ਪਾਬੰਦੀ ਨੂੰ ਹਟਾਉਣ ਲਈ ਭਾਈ ਸਾਹਿਬ ਲਗਾਤਾਰ ਕੋਸ਼ਿਸ਼ ਕਰ ਰਹੇ ਸੀ। ਉਦੋਂ ਦਾ ਹਾਕਮ ਜਿਹੜਾ ਸੀ ਉਸ ਸਥਾਨ ਦਾ ਹਾਕਮ ਜ਼ਕਰੀਆ ਖਾਨ ਸੀ। 5000 ਰੁਪਈਆ ਕਹਿੰਦੇ ਦਿਓ ਤਾਂ ਗੁਰਪੁਰਬ ਮਨਾਉਣ ਦੇਵਾਂਗੇ, ਆਗਿਆ ਦੇਵਾਂਗੇ। ਦਿਵਾਲੀ 'ਤੇ ਅੰਮ੍ਰਿਤਸਰ ਆਉਣ ਦੇ ਸੰਦੇਸ਼ ਭੇਜੇ ਗਏ, ਪਰ ਹਾਕਮ ਜਿਹੜਾ ਸੀਗਾ ਉਹਦਾ ਇਰਾਦਾ ਇਹ ਸੀ ਜਦੋਂ ਇਕੱਠ ਹੋਇਆ ਤਾਂ ਕਤਲ ਕਰ ਦਿੱਤਾ ਜਾਵੇਗਾ ਸਿੱਖਾਂ ਨੂੰ। ਭਾਈ ਮਨੀ ਸਿੰਘ ਜੀ ਨੂੰ ਇਹ ਭਿਣਕ ਪੈਂਦਿਆਂ ਉਹਨਾਂ ਨੇ ਸਾਰਿਆਂ ਸਿੱਖਾਂ ਨੂੰ ਦੁਬਾਰਾ ਸਿਰੇ ਭੇਜ ਦਿੱਤੇ ਕਿ ਉਹ ਨਾ ਆਉਣ। ਸੰਗਤ ਘੱਟ ਹੋਈ, 5000 ਰੁਪਏ ਦਾ ਪ੍ਰਬੰਧ ਨਾ ਹੋ ਸਕਿਆ। ਭਾਈ ਸਾਹਿਬ ਨੇ ਰਕਮ ਦੇਣ ਤੋਂ ਇਨਕਾਰ ਕਰ ਦਿੱਤਾ, ਕਿਹਾ ਕਿ ਰਕਮ ਕਿਸ ਗੱਲ ਦੀ ਜਦ ਇਕੱਠ ਹੀ ਨਹੀਂ ਹੋਇਆ। ਸੂਬਾ ਲਾਹੌਰ ਲਖਪਤ ਰਾਏ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ, ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸਲਾਮ ਵਿੱਚ ਆਉਣ ਲਈ ਕਾਫੀ ਲਾਲਚ ਦਿੱਤੇ ਗਏ, ਜਿਹੜੇ ਸਾਰੇ ਉਹਨਾਂ ਨੇ ਠੁਕਰਾ ਦਿੱਤੇ। ਜੂਨ 1734 ਈਸਵੀ ਨੂੰ ਨਖਾਸ ਚੌਂਕ ਲਾਹੌਰ ਵਿਖੇ ਆਪ ਜੀ ਨੂੰ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਆਪ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਸ਼ਹੀਦ ਗੰਜ ਦੂਜਾ ਲਾਹੌਰ ਦੇ ਵਿੱਚ ਸੁਸ਼ੋਭਿਤ ਹੈ। ਇਹ ਸੀ ਇੱਕ ਜਾਣਕਾਰੀ, ਅਤੇ ਲਓ ਇੱਕ ਹੋਰ ਧਾਰਮਿਕ ਗੀਤ।

ਸੀ ਇੱਕ ਗੀਤ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ, ਸ਼ਰਧਾਂਜਲੀ ਦੇ ਰੂਪ ਦੇ ਵਿੱਚ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨੂੰ। ਅਤੇ ਲਓ ਇੱਕ ਹੋਰ ਜਾਣਕਾਰੀ ਦੇਣ ਜਾ ਰਿਹਾ ਹਾਂ ਆਪ ਨੂੰ। ਪੰਜਾਬ ਦੇ ਲੋਕਾਂ ਨੂੰ 1500 ਰੁਪਈਏ ਦੀਆਂ ਸਕੀਮਾਂ ਦੇ ਵਿੱਚ ਉਲਝਾ ਕੇ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਇਹਦੇ ਨਾਲ ਕਾਰਪੋਰੇਟ ਘਰਾਣਿਆਂ ਦੇ ਲਈ ਪੰਜਾਬ ਦੀ ਬੇਸ਼ਕੀਮਤੀ ਖੇਤੀਬਾੜੀ ਜ਼ਮੀਨ ਤੱਕ ਪਹੁੰਚ ਆਸਾਨ ਹੋ ਜਾਵੇਗੀ। ਕਿਸਾਨ ਜਥੇਬੰਦੀਆਂ ਤਾਂ ਅਜੇ 10 ਜੁਲਾਈ ਦੇ ਧਰਨਿਆਂ ਦੀ ਤਿਆਰੀ ਦੇ ਵਿੱਚ ਰੁੱਝੀਆਂ ਹੋਈਆਂ ਹਨ। ਇਸੇ ਦੌਰਾਨ ਸਰਕਾਰ ਨੇ ਆਪਣਾ ਫੈਸਲਾ ਲਾਗੂ ਕਰਨ ਵੱਲ ਕਦਮ ਵਧਾ ਦਿੱਤਾ ਹੈ। ਸਿਆਸਤ ਦੇ ਵਿੱਚ ਅਕਸਰ ਇਹੀ ਹੁੰਦਾ ਹੈ, ਜਦੋਂ ਲੋਕ ਕਿਸੇ ਹੋਰ ਮੁੱਦੇ ਵਿੱਚ ਰੁੱਝੇ ਹੁੰਦੇ ਹਨ ਤਾਂ ਵੱਡੇ ਫੈਸਲੇ ਜਿਹੜੇ ਹੁੰਦੇ ਹਨ ਉਹ ਚੁੱਪ ਚਾਪ ਲੈ ਲਏ ਜਾਂਦੇ ਹਨ। ਪੰਜਾਬ ਦੀ ਰਾਜਨੀਤੀ ਦੇ ਵਿੱਚ ਮੁਫ਼ਤ ਸਹੂਲਤਾਂ, ਨਕਦ ਸਹਾਇਤਾ ਦੀ ਸਿਆਸਤ ਕੋਈ ਨਵੀਂ ਗੱਲ ਨਹੀਂ। ਇੱਕ ਸਰਕਾਰ ਜੋ ਰਾਹ ਪਾਉਂਦੀ ਹੈ ਅਗਲੀ ਸਰਕਾਰ ਉਹਨੂੰ ਅੱਗੇ ਵਧਾ ਦਿੰਦੀ ਹੈ। ਨਤੀਜਾ ਇਹ ਨਿਕਲਿਆ ਕਿ ਲੋਕਾਂ ਨੂੰ ਹੱਕਾਂ ਦੀ ਥਾਂ ਖੈਰਾਤ ਦੀ ਉਡੀਕ ਕਰਨੀ ਸਿਖਾ ਦਿੱਤੀ ਗਈ। ਜਿਹੜਾ ਪੰਜਾਬ ਕਦੇ ਆਪਣੀ ਮਿਹਨਤ, ਸਵੈ ਮਾਣ, ਦਾਤਾਰੀ ਦੇ ਲਈ ਜਾਣਿਆ ਜਾਂਦਾ ਸੀ, ਉਹਨੂੰ ਸਿਆਸੀ ਪਾਰਟੀਆਂ ਨੇ ਵੋਟਾਂ ਦੀ ਖਾਤਰ ਨਿਰਭਰਤਾ ਵੱਲ ਧੱਕ ਦਿੱਤਾ। ਕਦੇ ਕਿਸੇ ਪਟਵਾਰੀ ਕੋਲ ਜਾ ਕੇ ਜਮ੍ਹਾਂਬੰਦੀ ਜਾਂ ਫਰਦ ਦੇ ਰਿਕਾਰਡ ਦੇਖੇ ਜਾਣ ਤਾਂ ਅੰਦਾਜ਼ਾ ਹੋਊਗਾ ਕਿ ਪੰਜਾਬ ਦੀ ਕਿੰਨੀ ਜ਼ਮੀਨ ਕਰਜ਼ਿਆਂ, ਗਿਰਵੀਆਂ, ਕਾਨੂੰਨੀ ਉਲਝਣਾਂ ਦੀ ਮਾਰ ਹੇਠ ਹੈ। ਇਹ ਹਾਲਾਤ ਸਿਰਫ ਆਰਥਿਕ ਨਹੀਂ, ਸਮਾਜਿਕ ਚਿੰਤਾ ਦਾ ਵੀ ਵਿਸ਼ਾ ਹਨ। ਅੱਜ ਦਾ ਸਭ ਤੋਂ ਵੱਡਾ ਸਵਾਲ ਇਹ ਨਹੀਂ ਕਿ ਲੋਕਾਂ ਨੂੰ 1000 ਜਾਂ 1500 ਰੁਪਏ ਮਿਲਣਗੇ ਜਾਂ ਨਹੀਂ ਮਿਲਣਗੇ। ਸਵਾਲ ਤਾਂ ਇਹ ਹੈ ਕਿ ਜੇ ਜ਼ਮੀਨ, ਪਾਣੀ ਅਤੇ ਕੁਦਰਤੀ ਸਰੋਤ ਹੀ ਹੱਥੋਂ ਨਿਕਲ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਦੇ ਹਿੱਸੇ ਦੱਸੋ ਕੀ ਬਚੂਗਾ, ਉਹ ਕੀ ਕਰਨਗੇ। ਲੈਂਡ ਪੂਲਿੰਗ ਨੀਤੀ ਦੇ ਹੱਕ ਅਤੇ ਵਿਰੋਧ ਦੇ ਵਿੱਚ ਆਪਣੀਆਂ ਆਪਣੀਆਂ ਦਲੀਲਾਂ ਹਨ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੀ ਧਰਤੀ ਦੇ ਨਾਲ ਜੁੜਿਆ ਹੋਇਆ ਹਰ ਫੈਸਲਾ, ਜੋ ਫੈਸਲਾ ਲੈਣਾ ਹੋਵੇ, ਪੂਰੀ ਪਾਰਦਰਸ਼ਤਾ, ਲੋਕਾਂ ਦੀ ਸਹਿਮਤੀ, ਖੁੱਲ੍ਹੀ ਚਰਚਾ ਦੇ ਨਾਲ ਹੋਣਾ ਚਾਹੀਦਾ ਹੈ। ਨਹੀਂ ਤਾਂ ਲੋਕਾਂ ਨੂੰ ਇਹੀ ਮਹਿਸੂਸ ਹੋਊਗਾ ਕਿ ਉਹਨਾਂ ਦੀ ਪਿੱਠ ਪਿੱਛੇ ਛੁਰਾ ਮਾਰਿਆ ਗਿਆ ਹੈ। ਅਤੇ ਲਓ ਹੁਣ ਕੁਝ ਗੀਤ।

ਪੰਜ ਆਬ ਨੇ ਮੈਲੇ ਹੋ ਗਏ ਰੁੱਖਾਂ ਤੇ ਚੱਲਦੇ ਯਾਰੇ ਪੰਜਾਬ ਸਿਆਹ ਕਿਸ ਰਾਹ ਤੇ ਤੁਰਿਆ ਕੋਈ ਨਾ ਸੋਚ ਵਿਚਾਰੇ ਕੋਈ ਨਾ ਸੋਚ ਵਿਚਾਰੇ ਕੋਈ ਨਾ ਸੋਚ।

ਮਾਰ ਗੋਲੀਆਂ ਦੇ ਫੱਕੇ ਕਤਲ ਕਰਤੇ ਚਾਵਾਂਦੇ, ਮਾਰ ਗੋਲੀਆਂ ਦੇ ਫੱਕੇ ਕਤਲ ਕਰਤੇ ਚਾਵਾਂਦੇ, ਬੋਤਲਾਂ ਦੇ ਵਿੱਚ ਡੁੱਬ ਗਏ ਤਾਰੂ ਪੰਜ ਦਰਿਆਵਾਂ ਦੇ। ਮਹਿੰਗੀ ਨਾ ਪੈ ਜਾਵੇ ਕਿਧਰੇ ਅੱਲੜਪਣੇ ਦੀ ਮਸਤੀ ਹੋਏ, ਮਹਿੰਗੀ ਨਾ ਪੈ ਜਾਵੇ ਕਿਧਰੇ ਅੱਲੜਪਣੇ ਦੀ ਮਸਤੀ ਹੋਏ, ਦੁੱਧ ਮੱਖਣਾ ਨਾ ਪਾਲੀ ਜਵਾਨੀ ਇੰਨੀ ਨਾ ਕਰੋ ਸਸਤੀ ਹੋਏ, ਦੁੱਧ ਮੱਖਣਾ ਨਾ ਪਾਲੀ ਜਵਾਨੀ ਇੰਨੀ ਨਾ ਕਰੋ ਸਸਤੀ ਹੋਏ।

ਲੋਕਾਂ ਤੋਂ ਬਾਅਦ ਇੱਕ ਹੋਰ ਜਾਣਕਾਰੀ। ਆਸਟ੍ਰੇਲੀਆ ਦੇ ਚੋਟੀ ਦੇ ਅਰਥ ਸ਼ਾਸਤਰੀਆਂ ਦੇ ਅਨੁਸਾਰ ਦੇਸ਼ ਦੇ ਕਰਜ਼ਦਾਰਾਂ ਨੂੰ ਵਿਆਜ ਰੇਟ ਕੈਸ਼ ਰੇਟ ਦੇ ਵਿੱਚ ਕਟੌਤੀ ਦੇ ਲਈ 2027 ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਅਰਥ ਸ਼ਾਸਤਰੀਆਂ ਤੋਂ ਦਾ ਮੰਨਣਾ ਹੈ ਕਿ ਕੈਸ਼ ਰੇਟ ਆਪਣੇ ਉੱਚੇ ਪੱਧਰ 4.35% ਤੇ ਪਹੁੰਚ ਚੁੱਕਾ ਹੈ ਤੇ ਜਲਦੀ ਇਹਦੇ ਵਿੱਚ ਕੋਈ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਦੇ ਗਵਰਨਰ ਨੇ ਇਸ ਸਾਲ ਵਿਆਜ ਰੇਟ ਦੇ ਵਿੱਚ ਹੋਰ ਵਾਧਾ ਕਰਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਨਹੀਂ ਕੀਤਾ। ਮੁੱਖ ਸ਼ਾਸਤਰੀਆਂ ਦੇ ਮੁਤਾਬਕ ਮਹਿੰਗਾਈ ਨੂੰ ਮੁੜ ਟਾਰਗੇਟ ਤੇ ਲਿਆਉਣ ਲਈ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਨੂੰ 2027 ਦੇ ਅੱਧ ਤੱਕ ਦਾ ਸਮਾਂ ਲੱਗ ਸਕਦਾ ਹੈ। ਦੂਜੇ ਪਾਸੇ ANZ NAB ਕਾਮਨਵੈਲਥ ਬੈਂਕ ਦੇ ਮਾਹਰਾਂ ਦਾ ਕਹਿਣਾ ਹੈ ਕਿ ਰੇਟ ਸਥਿਰ ਰਹਿਣਗੇ। AMP ਤੇ ਵੈਸਟ ਪੈਕ ਨੇ ਇਸ ਸਾਲ ਦੇ ਅੰਤ ਤੱਕ ਹੋਰ ਵਾਧੇ ਦੀ ਭਵਿੱਖਬਾਣੀ ਕੀਤੀ ਹੈ ਜਿਸ ਨਾਲ ਇਹ 4.85% ਤੱਕ ਜਾ ਸਕਦੇ ਹਨ। ਇਸ ਵਧਦੀ ਵਿਆਜ ਰੇਟ ਕਾਰਨ ਆਸਟ੍ਰੇਲੀਆ ਦੇ ਵਿੱਚ 1.5 million ਤੋਂ ਵੱਧ ਪਰਿਵਾਰ ਮੌਰਗੇਜ ਸਟ੍ਰੈਸ ਦਾ ਸਾਹਮਣਾ ਕਰ ਰਹੇ ਹਨ। ਹੋਰ ਜਾਣਕਾਰੀ ਆਸਟ੍ਰੇਲੀਆ ਦੇ ਬਾਰੇ ਹੀ, ਆਸਟ੍ਰੇਲੀਆ ਦੀ ਸਰਕਾਰ ਨੇ ਸਾਲ 2027 ਦੇ ਲਈ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਨੂੰ ਬਿਨਾਂ ਕਿਸੇ ਬਦਲਾਅ ਦੇ 2,95,000 ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਮੰਤਰੀਆਂ ਨੇ ਕਿਹਾ ਕਿ ਇਸ ਸਾਲ ਇਸ ਨਾਲ ਇੰਟਰਨੈਸ਼ਨਲ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਥਿਰਤਾ ਆਊਗੀ। ਸਰਕਾਰੀ ਅੰਕੜਿਆਂ ਮੁਤਾਬਕ ਇਸ ਸਾਲ ਨਵੇਂ ਸਟੂਡੈਂਟਸ ਦੀ ਗਿਣਤੀ 2025 ਦੇ ਮੁਕਾਬਲੇ 8%, 2019 ਦੇ ਮੁਕਾਬਲੇ 13% ਘੱਟ ਰਹੀ। ਸਰਕਾਰ ਨੇ ਸਪੱਸ਼ਟ ਕੀਤਾ ਕਿ 2027 ਦੇ ਵਿੱਚ ਕਿਸੇ ਵੀ ਸਰਗਰਮ ਐਜੂਕੇਸ਼ਨ ਪ੍ਰੋਵਾਈਡਰ ਦਾ ਕੋਟਾ 2026 ਨਾਲੋਂ ਘੱਟ ਨਹੀਂ ਕੀਤਾ ਜਾਊਗਾ। ਇਹਦੇ ਨਾਲ ਹੀ ਟੇਫ ਸਟੂਡੈਂਟ ਪੈਸਿਫਿਕ ਨੇਸ਼ਨਸ ਤਿਮੋਰ ਲਿਸਟ ਦੇ ਵਿਦਿਆਰਥੀਆਂ ਅਤੇ ਸਰਕਾਰੀ ਸਕਾਲਰਸ਼ਿਪ ਧਾਰਕਾਂ ਨੂੰ ਲਿਮਿਟ ਤੋਂ ਛੋਟ ਮਿਲਦੀ ਰਹੇਗੀ ਅਤੇ ਉਹਨਾਂ ਦੇ ਵੀਜ਼ਾ ਪ੍ਰੋਸੈਸਿੰਗ ਨੂੰ ਪਹਿਲ ਦਿੱਤੀ ਜਾਵੇਗੀ। ਇਹ ਜਿਹੜਾ ਐਲਾਨ ਹੈ, ਹਾਲ ਦੇ ਵਿੱਚ ਹੋਏ ਸਟੂਡੈਂਟ ਵੀਜ਼ਾ ਸਬ ਕਲਾਸ 500 ਦੀ ਫੀਸ ਦੇ ਵਿੱਚ 25% ਦੇ ਵਾਧੇ ਤੋਂ ਬਾਅਦ ਆਇਆ ਹੈ, ਜਿਹਦੇ ਨਾਲ ਹੁਣ ਵੀਜ਼ਾ ਫੀਸ $2,500 ਹੋ ਗਈ ਹੈ। ਸਾਲ 2027 ਤੋਂ ਆਸਟ੍ਰੇਲੀਅਨ ਟਰਸ਼ਰੀ ਐਜੂਕੇਸ਼ਨ ਕਮਿਸ਼ਨ ਉੱਚ ਸਿੱਖਿਆ ਸੰਸਥਾਵਾਂ ਦੇ ਲਈ ਸਟੂਡੈਂਟਸ ਦੀ ਵੰਡ ਦੀ ਨਿਗਰਾਨੀ ਕਰੇਗਾ। ਇਹ ਸੀ ਇੱਕ ਹੋਰ ਜਾਣਕਾਰੀ ਤੇ ਲੋਕ ਗੀਤ ਸੁਣਦੇ ਹਾਂ।

0: 3ZZZ 92.3 FM.
1: 3ZZZ 91.3 FM ਤੇ
2: ਸਨਿਚਰਵਾਰ ਦੇ ਅੱਜ ਦੇ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਤਾਰੀਖ ਬਦਲ ਚੁੱਕੀ ਹੈ, ਦਿਨ ਨਵਾਂ ਚੜ੍ਹ ਚੁੱਕਾ ਹੈ ਐਤਵਾਰ ਦਾ। ਅਤੇ ਲਓ ਪ੍ਰੋਗਰਾਮ ਦੇ ਦੂਜੇ ਅੱਧੇ ਸਮੇਂ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਕੁਝ ਗੀਤ।

ਅਸੀਂ ਗੀਤ ਸੁਣ ਰਹੇ ਸੀ ਦੀਦਾਰ ਸੰਧੂ। ਲੋਕ ਗਾਇਕ ਦੀਦਾਰ ਸੰਧੂ ਨੇ ਇੱਕ ਗੀਤ ਗਾਇਆ ਸੀ ਘੱਗਰੇ ਦੀ ਵੇਲ ਲਾਉਣ ਭਿੱਜ ਗਈ, ਜਿਸ ਦੇ ਵਿੱਚੋਂ ਕੁਝ ਬੋਲ ਹਨ, ਰੰਗ ਵਿੱਚ ਭੰਗ ਪਾਉਣ ਵਾਲੀਆਂ ਬਲਾਵਾਂ ਤੋਂ ਦੁਪਹਿਰ ਕੱਟ ਜਾਣ ਲਈ ਬੁਲਾ ਲਈਆਂ, ਜਿਹਦੇ ਚੱਟੇ ਹੋਏ ਰੁੱਖ ਹੁੰਦੇ ਵੀ ਨਾ ਹਰੇ, ਉਹ ਤੋਂ ਹੱਥਾਂ ਦੀਆਂ ਤਲੀਆਂ ਚਟਾ ਲਈਆਂ, ਕਹਿੰਦਾ ਸੱਚੀਆਂ ਦੀਦਾਰ ਹੁੰਦੀ ਮਰਦਾਂ ਨੂੰ ਮਾਰ, ਨਿੱਤ ਖੇਡ ਦੇ ਸ਼ਿਕਾਰ ਤੇਰੇ ਘੱਗਰੇ ਦੀ ਲਾਉਣ ਭਿੱਜ ਗਈ, ਤੇਰੇ ਘੱਗਰੇ ਦੀ ਨੀ ਲਾਉਣ ਭਿੱਜ ਗਈ। ਇਹ ਸਤਰਾਂ ਦੇ ਪੰਜਾਬ ਦੀ ਤਸਵੀਰ ਹਨ, ਕਿਉਂਕਿ ਸਿਉਂਕ ਸਾਹਿਬ ਦੀ ਵੱਡੀ ਖਾਸੀਅਤ ਹੈ, ਰੁੱਖ ਨੂੰ ਬਾਹਰੋਂ ਹਰਾ ਭਰਾ ਦਿਖਾਉਂਦੀ ਹੈ, ਅੰਦਰੋਂ ਖੋਖਲਾ ਕਰ ਦਿੰਦੀ ਹੈ। ਜਦੋਂ ਤੱਕ ਰੁੱਖ ਡਿੱਗਦਾ ਨਹੀਂ, ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅੰਦਰ ਕੀ ਕੁਝ ਚੱਟਿਆ ਜਾ ਚੁੱਕਾ ਹੈ। ਪੰਜਾਬ ਵੀ ਅੱਜ ਕੁਝ ਅਜਿਹੇ ਦੌਰ ਦੇ ਵਿੱਚੋਂ ਲੰਘ ਰਿਹਾ ਹੈ। ਖੇਤ ਅਜੇ ਵੀ ਹਨ, ਗੁਰਦੁਆਰੇ ਅਜੇ ਵੀ ਹਨ, ਡੇਰੇ ਵੀ ਹਨ, ਮੇਲੇ ਵੀ ਹਨ, ਭੀੜ ਵੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੋਚ ਵੀ ਬਚੀ ਹੈ, ਕਿ ਵਿਵੇਕ ਵੀ ਬਚਿਆ ਹੈ। ਸਾਡੇ ਸਮਾਜ ਨੂੰ ਤਿੰਨ ਚਿੱਟੀਆਂ ਚੀਜ਼ਾਂ ਨੇ ਡੂੰਘਾ ਨੁਕਸਾਨ ਪਹੁੰਚਾਇਆ ਹੈ। ਪਹਿਲੀ, ਚਿੱਟਾ ਨਸ਼ਾ, ਚਿੱਟੀ ਮੱਖੀ ਅਤੇ ਚਿੱਟੀ ਸਿਉਂਕ। ਚਿੱਟੇ ਨੇ ਜਵਾਨੀ ਨੂੰ ਖਾ ਲਿਆ, ਚਿੱਟੀ ਮੱਖੀ ਨੇ ਕਿਸਾਨ ਦੀ ਫਸਲ ਨੂੰ, ਅਤੇ ਚਿੱਟੀ ਸਿਉਂਕ ਨੇ ਮਨੁੱਖ ਦੀ ਸੋਚ ਨੂੰ। ਗੁਰੂ ਸਾਹਿਬ ਨੇ ਕਦੇ ਵੀ ਅੰਧ ਵਿਸ਼ਵਾਸੀ ਹੋਣ ਦਾ ਸੁਨੇਹਾ ਨਹੀਂ ਦਿੱਤਾ, ਤੇ ਨਾ ਹੀ ਕਦੇ ਅੰਧ ਸ਼ਰਧਾ ਸਿਖਾਈ ਹੈ। ਉਹਨਾਂ ਨੇ ਸਵਾਲ ਪੁੱਛਣ, ਸੱਚ ਦੀ ਖੋਜ ਕਰਨ, ਕਿਰਤ ਕਰਕੇ ਜੀਵਨ ਜੀਉਣ ਦਾ ਰਾਹ ਦੱਸਿਆ। ਪਰ ਅੱਜ ਧਰਮ ਦੇ ਨਾਂ ਤੇ ਜਿੰਨੇ ਵੀ ਡੇਰੇ, ਸੰਸਥਾਵਾਂ, ਵਿਅਕਤੀ ਅਜਿਹੇ ਹਨ ਜੋ ਮਨੁੱਖ ਨੂੰ ਸੋਚਣ ਦੀ ਬਜਾਏ ਸਿਰਫ ਮੰਨਣ ਦੇ ਲਈ ਹੀ ਕਹਿੰਦੇ ਹਨ। ਜਦੋਂ ਸੋਚ ਬੰਦ ਹੋ ਜਾਂਦੀ ਹੈ, ਸਵਾਲ ਮਰ ਜਾਂਦੇ ਹਨ। ਜਿੱਥੇ ਸਵਾਲ ਮਰ ਜਾਣ, ਉੱਥੇ ਸ਼ੋਸ਼ਣ ਜਨਮ ਲੈਂਦਾ ਹੈ।

ਅੱਜ ਹਜ਼ਾਰਾਂ ਲੋਕ ਡੇਰਿਆਂ ਦੇ ਵਿੱਚ ਜਾਂਦੇ ਹਨ, ਕੋਈ ਪੁੱਤਰ ਮੰਗਣ ਜਾਂਦਾ ਹੈ, ਕੋਈ ਰੋਗ ਦੁੱਖ ਦੂਰ ਕਰਨ ਲਈ, ਕੋਈ ਕਿਸਮਤ ਬਦਲਣ ਲਈ, ਕੋਈ ਸਵਰਗ ਦੀ ਆਸ ਦੇ ਵਿੱਚ, ਕੋਈ ਬਾਹਰ ਜਾਣ ਲਈ। ਪਰ ਕੀ ਕਦੇ ਕਿਸੇ ਨੇ ਪੁੱਛਿਆ ਹੈ ਕਿ ਜੇ ਕਿਸੇ ਕੋਲ ਇੰਨੀ ਹੀ ਸ਼ਕਤੀ ਹੈ ਤਾਂ ਆਪਣੇ ਆਪ ਨੂੰ ਬਿਮਾਰੀ, ਬੁਢਾਪੇ, ਮੌਤ ਤੋਂ ਕਿਉਂ ਨਹੀਂ ਬਚਾ ਸਕਦਾ? ਮਨੁੱਖ ਦਾ ਸਭ ਤੋਂ ਵੱਡਾ ਡਰ ਮੌਤ ਹੁੰਦੀ ਹੈ। ਇਸ ਡਰ ਦਾ ਵਪਾਰ ਕਰਨਾ ਸਭ ਤੋਂ ਵੱਡਾ ਵਪਾਰ ਹੈ। ਨਰਕ ਦਾ ਡਰ, ਸਵਰਗ ਦਾ ਲਾਲਚ ਦੇ ਕੇ ਜਦੋਂ ਮਨੁੱਖ ਦੀ ਸੋਚ ਨੂੰ ਕੈਦ ਕੀਤਾ ਜਾਂਦਾ ਹੈ ਤਾਂ ਉਹ ਆਪਣਾ ਵਿਵੇਕ ਗਵਾ ਬੈਠਦਾ ਹੈ। ਪਿਛਲੇ ਸਾਲਾਂ ਵਿੱਚ ਜਦੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਸੀ, ਪੰਜਾਬ ਹੜ੍ਹਾਂ ਨਾਲ ਜੂਝ ਰਿਹਾ ਸੀ, ਲੋਕ ਬੇਘਰ ਹੋ ਰਹੇ ਸਨ, ਲੋਕਾਂ ਦੀ ਚੇਤਨਾ ਦੇ ਠੇਕੇਦਾਰ ਕਿੱਥੇ ਸਨ? ਜਿੱਥੇ ਮਨੁੱਖਤਾ ਦੀ ਲੋੜ ਸੀ ਉੱਥੇ ਬਹੁਤ ਸਾਰੀਆਂ ਥਾਵਾਂ ਤੇ ਆਮ ਲੋਕ ਹੀ ਆਮ ਲੋਕਾਂ ਦੇ ਕੰਮ ਆਏ। ਇਹਦਾ ਮਤਲਬ ਇਹ ਨਹੀਂ ਕਿ ਹਰ ਧਾਰਮਿਕ ਸੰਸਥਾ ਜਾਂ ਹਰ ਸੰਤ ਇੱਕੋ ਜਿਹਾ ਹੀ ਹੈ। ਬਹੁਤ ਸਾਰੇ ਲੋਕ ਤੇ ਸੰਸਥਾਵਾਂ ਨੇ ਇਮਾਨਦਾਰੀ ਦੇ ਨਾਲ ਸਿੱਖਿਆ, ਸਿਹਤ ਤੇ ਲੰਗਰ ਵਰਗੀ ਸੇਵਾ ਕਰਦੇ। ਪਰ ਜਿੱਥੇ ਧਰਮ ਦੇ ਨਾਂ ਤੇ ਧਨ, ਜ਼ਮੀਨ, ਸਿਆਸਤ ਤੇ ਅੰਧ ਵਿਸ਼ਵਾਸ ਦਾ ਵਪਾਰ ਹੋਵੇ, ਸਵਾਲ ਪੁੱਛਣਾ ਜ਼ਰੂਰੀ ਹੈ। ਚੋਣਾਂ ਆਉਂਦੀਆਂ ਹਨ, ਨੇਤਾ ਡੇਰਿਆਂ ਦੇ ਵਿੱਚ ਮੱਥਾ ਟੇਕਦੇ ਹਨ, ਡੇਰੇ ਆਪਣੇ ਪ੍ਰਭਾਵ ਦੀ ਨੁਮਾਇਸ਼ ਕਰਦੇ ਹਨ। ਧਰਮ ਜੇ ਸੱਤਾ ਦਾ ਸਾਧਨ ਬਣ ਜਾਵੇ ਤਾਂ ਵੱਡਾ ਨੁਕਸਾਨ ਸਮਾਜ ਨੂੰ ਹੁੰਦਾ ਹੈ। ਸਿੱਖੀ ਦਾ ਆਧਾਰ ਸ਼ਬਦ ਹੈ। ਗੁਰੂਆਂ ਨੇ ਮਨੁੱਖ ਨੂੰ ਕਿਹਾ ਕਿ ਸੱਚ ਨੂੰ ਪਰਖੋ, ਸੱਚ ਨੂੰ ਪਰਖੋ, ਗਿਆਨ ਹਾਸਲ ਕਰੋ, ਕਿਰਤ ਕਰੋ, ਵੰਡ ਕੇ ਖਾਓ। ਜਦੋਂ ਅਸੀਂ ਸ਼ਬਦ ਤੋਂ ਟੁੱਟ ਕੇ ਵਿਅਕਤੀ ਪੂਜਾ ਵੱਲ ਚਲੇ ਜਾਂਦੇ ਹਾਂ, ਚਿੱਟੀ ਸਿਉਂਕ ਆਪਣਾ ਜਿਹੜਾ ਕੰਮ ਆ ਉਹ ਸ਼ੁਰੂ ਕਰ ਦਿੰਦੀ ਹੈ। ਚਿੱਟੀ ਸਿਉਂਕ ਦੀ ਸਭ ਤੋਂ ਵੱਡੀ ਪਛਾਣ ਇਹ ਹੈ ਕਿ ਮਨੁੱਖ ਨੂੰ ਸੋਚਣ ਹੀ ਨਹੀਂ ਦਿੰਦੀ। ਉਹ ਕਹਿੰਦੀ ਹੈ ਸਵਾਲ ਨਾ ਪੁੱਛੋ, ਸਿਰਫ ਮੰਨੋ। ਗਿਆਨ ਕਹਿੰਦਾ ਹੈ ਸੋਚੋ, ਸਮਝੋ, ਫਿਰ ਮੰਨੋ। ਪੰਜਾਬ ਨੂੰ ਬਚਾਉਣਾ ਹੈ ਤਾਂ ਸਿਰਫ ਨਸ਼ਾ ਛਡਾਉਣਾ ਗੱਲ ਨਹੀਂ ਬਣਨੀ, ਸੋਚ ਨੂੰ ਨਸ਼ੇ ਤੋਂ ਆਜ਼ਾਦ ਕਰਨਾ ਪਵੇਗਾ। ਹਰ ਪਿੰਡ ਵਿੱਚ ਇੱਕ ਲਾਇਬ੍ਰੇਰੀ ਹੋਵੇ, ਹਰ ਘਰ ਵਿੱਚ ਕਿਤਾਬਾਂ ਹੋਣ, ਬੱਚਿਆਂ ਨੂੰ ਪੜ੍ਹਨ ਦੀ ਆਦਤ ਪਵੇ, ਚਿੰਗ ਪਵੇ, ਇਤਿਹਾਸ ਨੂੰ ਖੁਦ ਪੜ੍ਹਿਆ ਜਾਵੇ, ਵਿਗਿਆਨ ਸਾਹਿਤ ਨਾਲ ਨਾਤਾ ਜੋੜਿਆ ਜਾਵੇ। ਜੋ ਸਮਾਜ ਪੜ੍ਹਦਾ ਹੈ ਕੋਈ ਵੀ ਆਸਾਨੀ ਨਾਲ ਉਹਨੂੰ ਗੁੰਮਰਾਹ ਨਹੀਂ ਕਰ ਸਕਦਾ। ਅੰਤ ਵਿੱਚ ਸਵਾਲ ਇਹ ਨਹੀਂ ਕਿ ਚਿੱਟੀ ਸਿਉਂ ਕੌਣ ਹੈ, ਸਵਾਲ ਇਹ ਹੈ ਕਿ ਕੀ ਅਸੀਂ ਉਹਨੂੰ ਪਛਾਣਨ ਲਈ ਤਿਆਰ ਹਾਂ। ਜਿਹੜੀ ਵੀ ਤਾਕਤ ਮਨੁੱਖ ਦੀ ਆਜ਼ਾਦ ਸੋਚ ਨੂੰ ਖਾ ਜਾਵੇ ਉਹ ਚਿੱਟੀ ਸਿਉਂਕ ਹੈ, ਚਾਹੇ ਉਹ ਕਿਸੇ ਵੀ ਨਾਂ ਤੇ ਹੋਵੇ, ਸਿਆਸਤ ਦੇ ਨਾਂ ਤੇ ਜਾਂ ਕਿਸੇ ਹੋਰ ਰੂਪ ਵਿੱਚ। ਜਾਗੋ, ਸੋਚੋ, ਸਵਾਲ ਪੁੱਛੋ, ਸ਼ਬਦ ਨਾਲ ਜੁੜੋ, ਕਿਤਾਬਾਂ ਨਾਲ ਦੋਸਤੀ ਕਰੋ। ਜਿਸ ਦਿਨ ਪੰਜਾਬ ਦੀ ਸੋਚ ਜਾਗ ਪਈ, ਕੋਈ ਵੀ ਚਿੱਟੀ ਸਿਉਂਕ ਇਸ ਨੂੰ ਨਹੀਂ ਚੱਟ ਸਕੂਗੀ। ਇਹ ਸੀ ਬੁੱਧ ਸਿੰਘ ਨੀਲੋਂ ਦੇ ਆਪਣੇ ਵਿਚਾਰ ਤੇ ਲੋ ਹੁਣ ਸੁਣਦੇ ਹਾਂ ਕੁਝ ਹੋਰ ਗੀਤ।

ਤੁਸੀਂ ਗੀਤ ਸੁਣ ਰਹੇ ਸੀ। ਗੀਤਾਂ ਤੋਂ ਬਾਅਦ ਇੱਕ ਜਾਣਕਾਰੀ, ਇੱਕ ਐਡਲੇਡ ਦੀ ਆਟੋਮੋਟਿਵ ਕੰਪਨੀ ਹੈ ਯੂ ਪੁੱਲ ਇਟ, ਉਸ ਵਿੱਚ ਕਰਮਚਾਰੀਆਂ ਨੂੰ ਖਾਣ ਪੀਣ ਲਈ ਲੋੜੀਂਦਾ ਬ੍ਰੇਕ ਨਾ ਦੇਣ ਦੇ ਦੋਸ਼ ਦੇ ਵਿੱਚ $25,000 ਦਾ ਜੁਰਮਾਨਾ ਕੀਤਾ ਗਿਆ ਹੈ। ਇੱਕ ਮੋਟਰ ਮਕੈਨਿਕ ਨੂੰ ਵੀਕਐਂਡ ਅਤੇ ਪਬਲਿਕ ਹੋਲੀਡੇਜ਼ 'ਤੇ 9 ਘੰਟੇ ਦੀ ਸ਼ਿਫਟ ਦੇ ਦੌਰਾਨ ਵਰਕ ਸਾਈਟ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ। ਉਸਨੂੰ ਰੋਸਟਡ ਮੀਲ ਬ੍ਰੇਕ ਨਹੀਂ ਮਿਲਦੀ ਸੀ ਅਤੇ ਜ਼ਿਆਦਾ ਖਾਣਾ ਵਰਕ ਸਟੇਸ਼ਨ 'ਤੇ ਬੈਠ ਕੇ ਖਾਣਾ ਪੈਂਦਾ ਸੀ। ਲਗਾਤਾਰ ਖੜ੍ਹੇ ਰਹਿ ਕੇ ਕੰਮ ਕਰਨ ਕਰਮਚਾਰੀ ਨੂੰ ਜੋੜਾਂ ਦੇ ਦਰਦ, ਸਰੀਰਕ ਤਕਲੀਫ ਦਾ ਸਾਹਮਣਾ ਕਰਨਾ ਪਿਆ। ਟ੍ਰਿਬਿਊਨਲ ਨੇ ਪਾਇਆ ਕਿ ਯੂ ਪੁੱਲ ਇਟ ਅਤੇ ਮੋਟਰ ਟ੍ਰੇਡ ਐਸੋਸੀਏਸ਼ਨ ਨੇ ਕਰਮਚਾਰੀ ਨੂੰ ਕਾਨੂੰਨੀ ਕਾਰਵਾਈ ਵਾਪਸ ਲੈਣ ਅਤੇ ਗੁਪਤ ਸ਼ਰਤਾਂ ਵਾਲਾ ਵਿੱਤੀ ਆਫਰ ਸਵੀਕਾਰ ਕਰਨ ਲਈ ਡਰਾਉਣ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਡਿਪਟੀ ਪ੍ਰੈਜ਼ੀਡੈਂਟ ਨੇ ਕੰਪਨੀ ਦੀ ਮਾਫ਼ੀ ਨੂੰ ਖੋਖਲਾ ਦੱਸਿਆ। ਕੰਪਨੀ ਦੇ ਜਨਰਲ ਮੈਨੇਜਰ ਨੇ ਦੱਸਿਆ ਕਿ ਹੁਣ ਮੀਲ ਬ੍ਰੇਕ ਪਾਲਿਸੀ ਦੇ ਵਿੱਚ ਬਦਲਾਅ ਕਰਕੇ ਸਟਾਫ ਨੂੰ 30 ਮਿੰਟ ਦੀ ਲੰਚ ਬ੍ਰੇਕ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪ੍ਰਭਾਵਿਤ ਹੋਏ 5 ਹੋਰ ਪੁਰਾਣੇ ਵਰਕਰਾਂ ਨੂੰ ਵੀ ਲੰਪ ਸਮ ਭੁਗਤਾਨ ਕੀਤਾ ਗਿਆ ਹੈ। ਟ੍ਰਿਬਿਊਨਲ ਨੇ ਕੰਪਨੀ ਨੂੰ ਇਹ $25,000 ਦਾ ਜੁਰਮਾਨਾ ਸਿੱਧਾ ਪੀੜਿਤ ਵਰਕਰ ਨੂੰ ਦੇਣ ਦਾ ਹੁਕਮ ਦਿੱਤਾ ਹੈ। ਇਕੋਨੋਮਿਕਸ ਇੰਟੈਲੀਜੈਂਸ ਯੂਨਿਟ ਵੱਲੋਂ ਸਾਲ 2026 ਲਈ ਜਾਰੀ ਕੀਤੀ ਗਈ ਦੁਨੀਆ ਦੇ ਸਭ ਤੋਂ ਰਹਿਣਯੋਗ ਸ਼ਹਿਰਾਂ ਮੋਸਟ ਲਿਵੇਬਲ ਸਿਟੀਜ਼ ਦੀ ਸਾਲਾਨਾ ਸੂਚੀ ਦੇ ਵਿੱਚ ਆਸਟ੍ਰੇਲੀਆ ਦੇ ਸ਼ਹਿਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗਲੋਬਲ ਰੈਂਕਿੰਗ ਦੇ ਵਿੱਚ ਡੈਨਮਾਰਕ ਦਾ ਕੋਪਨਹੈਗਨ ਲਗਾਤਾਰ ਦੂਜੇ ਸਾਲ ਪਹਿਲੇ ਸਥਾਨ 'ਤੇ ਰਿਹਾ ਹੈ, ਜਦਕਿ ਆਸਟ੍ਰੇਲੀਆ ਦਾ ਵਿਆਨਾ ਦੂਜੇ ਨੰਬਰ 'ਤੇ ਹੈ। ਖੁਸ਼ਖਬਰੀ ਇਹ ਹੈ ਕਿ ਮੈਲਬੋਰਨ 1 ਦਰਜਾ ਉੱਪਰ ਚੜ੍ਹ ਕੇ ਦੁਨੀਆ ਭਰ ਵਿੱਚ 3ਜੇ ਸਥਾਨ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਸਿਡਨੀ ਨੇ ਵੀ ਵੱਡੀ ਛਾਲ ਮਾਰੀ ਹੈ ਅਤੇ 6ਵੇਂ ਤੋਂ ਸਿੱਧਾ 4ਥੇ ਸਥਾਨ 'ਤੇ ਕਾਬਜ਼ ਹੋ ਗਿਆ ਹੈ। ਇਸ ਪ੍ਰਾਪਤੀ ਨੇ ਨਾਲ ਆਸਟ੍ਰੇਲੀਆ ਦੇ 2 ਪ੍ਰਮੁੱਖ ਸ਼ਹਿਰ ਦੁਨੀਆ ਦੇ ਟੌਪ 5 ਰਹਿਣਯੋਗ ਸ਼ਹਿਰਾਂ ਦੇ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਇਲਾਵਾ ਆਸਟ੍ਰੇਲੀਆ ਦਾ ਖੂਬਸੂਰਤ ਸ਼ਹਿਰ ਐਡਲੇਡ ਦੁਨੀਆ ਭਰ ਦੇ ਵਿੱਚ 8ਵੇਂ ਸਥਾਨ 'ਤੇ ਰਿਹਾ ਹੈ। ਇਹ ਸੀ ਇੱਕ ਜਾਣਕਾਰੀ ਅਤੇ ਲੋਕ ਗੀਤ।

ਤੁਸੀਂ ਗੀਤ ਸੁਣ ਰਹੇ ਸੀ ਜਿਹਨਾਂ ਨੂੰ ਗਾਇਆ ਸੀ ਸਤਿੰਦਰ ਸਰਤਾਜ ਅਤੇ ਸੁਰਿੰਦਰ ਸ਼ਿੰਦਾ ਨੇ। ਅਤੇ ਲਓ ਹੁਣ ਸੁਣਦੇ ਹਾਂ ਖ਼ਬਰਾਂ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫਿਲਮ ਸਤਲੁਜ 'ਤੇ ਲੱਗੀ ਰੋਕ ਹਟਾਉਣ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਬਾਰ ਬਾਰ ਘੰਟਾ ਘਰ ਪਲਾਜ਼ਾ ਤੋਂ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਵਿਸ਼ਾਲ ਰੋਸ ਮਾਰਚ ਕੀਤਾ ਗਿਆ ਅਤੇ ਪੰਜਾਬ ਦੇ ਰਾਜਪਾਲ ਦੇ ਨਾਂ 'ਤੇ ਮੰਗ ਪੱਤਰ ਸੌਂਪਿਆ ਗਿਆ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਨੇ ਪਾਰਟੀ ਦੇ ਵਿੱਚ ਚੱਲ ਰਹੀ ਖਾਨਾ ਜੰਗੀ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਹਾਈਕਮਾਨ ਦੇ ਫੈਸਲੇ, ਮੌਜੂਦਾ ਹਾਲਤ ਵਿੱਚ ਕਾਂਗਰਸ ਦੇ ਅੱਗੇ ਚੁਣੌਤੀਆਂ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਪੰਜਾਬ ਕਾਂਗਰਸ ਦੇ ਵੱਖੋ ਵੱਖਰੇ ਆਗੂਆਂ ਨਾਲ ਮੁਲਾਕਾਤ ਕਰ ਰਹੇ ਹਾਂ, ਪਰ ਗੁੱਟਬਾਜ਼ੀ ਵਾਲੀ ਕੋਈ ਗੱਲ ਕਿਸੇ ਨੇ ਨਹੀਂ ਕੀਤੀ। ਅਸੀਂ ਸਾਰੇ ਇੱਕਜੁੱਟ ਹਾਂ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਅੱਗੇ ਵੱਧ ਰਹੇ ਹਾਂ। ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ, ਰਾਣਾ ਗੁਰਜੀਤ ਸਿੰਘ ਸਮੇਤ ਹੋਰ ਆਗੂਆਂ ਬਾਰੇ ਉਹਨਾਂ ਕਿਹਾ, ਇਹ ਸਾਰੇ ਸੀਨੀਅਰ ਆਗੂ ਪਾਰਟੀ ਦੀ ਪੂੰਜੀ ਹਨ। ਇਹਨਾਂ ਸਾਰੇ ਆਗੂਆਂ ਨਾਲ ਮੇਰੀ ਮੁਲਾਕਾਤ ਹੋਣ ਜਾ ਰਹੀ ਹੈ, ਜਿਹਦੇ ਵਿੱਚ ਹਰ ਮਸਲੇ ਦਾ ਹੱਲ ਹੋ ਜਾਵੇਗਾ। ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਕ ਵਿਆਪਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਰੰਗਲਾ ਪੰਜਾਬ ਵਿਕਾਸ ਸਕੀਮ ਦੀ ਨਿਯਮਤ ਨਿਗਰਾਨੀ ਸਮੇਂ ਸਿਰ ਮੁਕੰਮਲ ਕਰਨ ਅਤੇ ਗੁਣਵੱਤਾ ਯਕੀਨੀ ਬਣਾਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਸਾਰੇ ਸੰਬੰਧਿਤ ਪ੍ਰਬੰਧਕੀ ਵਿਭਾਗਾਂ ਦੇ ਮੁਖੀਆਂ ਨੂੰ ਚੱਲ ਰਹੇ ਵਿਕਾਸ ਕਾਰਜਾਂ 'ਤੇ ਤਿੱਖੀ ਨਜ਼ਰ ਰੱਖਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਕਾਰਨ ਸਿਰਮੌਰ ਅਤੇ ਸੋਲਨ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਨੁਮਾਨ ਜਤਾਇਆ ਗਿਆ ਹੈ। ਟਿਗਾਂ ਡਿੱਗਣ, ਅਚਾਨਕ ਹੜ੍ਹ, ਰੁੱਖਾਂ ਦੇ ਉੱਖੜਨ, ਸੜਕਾਂ ਬੰਦ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੰਡੀਗੜ੍ਹ ਦੇ ਦੁਸਹਿਰਾ ਗਰਾਊਂਡ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਵੱਲੋਂ ਕੀਤੀ ਗਈ ਸੂਬਾ ਪੱਧਰੀ ਰੈਲੀ ਕਾਰਨ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋਈ। ਦੁਸਹਿਰਾ ਗਰਾਊਂਡ ਵਿਖੇ ਪੁੱਜੇ ਹਜ਼ਾਰਾਂ ਕਿਸਾਨ ਮਰਦਾਂ ਅਤੇ ਔਰਤਾਂ ਨੇ ਭਾਰਤ ਅਮਰੀਕਾ ਵਪਾਰ ਸਮਝੌਤੇ ਅਤੇ ਨਵੀਂ ਲੈਂਡ ਪੂਲਿੰਗ ਨੀਤੀ ਖਿਲਾਫ਼ ਆਵਾਜ਼ ਬੁਲੰਦ ਕੀਤੀ। ਉਹਨਾਂ ਨੇ ਇਰਾਨ 'ਤੇ ਅਮਰੀਕੀ ਹਮਲੇ ਅਤੇ ਇਸ ਹਮਲੇ ਦੀ ਆੜ ਹੇਠ ਭਾਰਤੀ ਲੋਕਾਂ 'ਤੇ ਮਹਿੰਗਾਈ ਦਾ ਬੋਝ ਪਾਉਣ ਦਾ ਦੋਸ਼ ਲਗਾਉਂਦਿਆਂ ਹੋਇਆਂ ਕੇਂਦਰ ਦੀ ਸਰਕਾਰ ਅਤੇ ਪੰਜਾਬ ਦੀ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਵੱਲੋਂ ਸਿਰੇ ਚਾੜਿਆ ਜਾ ਰਿਹਾ ਭਾਰਤ ਅਮਰੀਕਾ ਵਪਾਰ ਸਮਝੌਤਾ ਕਿਸਾਨਾਂ ਦੇ ਨਾਲ ਨਾਲ ਸਮਾਜ ਦੇ ਸਾਰੇ ਮਿਹਨਤਕਸ਼ ਵਰਗਾਂ 'ਤੇ ਮਾਰ ਪਾਊਗਾ। ਅਮਰੀਕੀ ਮੰਡੀ ਦੇ ਵਿੱਚੋਂ ਆਉਣ ਵਾਲੇ ਖੇਤੀ ਉਤਪਾਦਨ ਭਾਰਤੀ ਕਿਸਾਨਾਂ ਦਾ ਉਜਾਲਾ ਕਰਨਗੇ। ਉੱਥੋਂ ਆਉਣ ਵਾਲਾ ਹੋਰ ਸੰਤੀ ਤਿਆਰ ਮਾਲ ਇੱਥੋਂ ਦੇ ਛੋਟੇ ਸਨਅਤਕਾਰਾਂ, ਛੋਟੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਬਰਬਾਦ ਕਰ ਦਊਗਾ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਭਰ ਦੇ ਸਾਰੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਨਿਚਰਵਾਰ ਅਤੇ ਐਤਵਾਰ 11 ਅਤੇ 12 ਜੁਲਾਈ ਨੂੰ ਖੁੱਲ੍ਹੇ ਰੱਖਣ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR 2026 ਮੁਹਿੰਮ ਨੂੰ ਸਫਲ ਬਣਾਉਣ ਲਈ ਆਮ ਕੰਮਕਾਜੀ ਦਿਨਾਂ ਵਾਂਗ ਕੰਮ ਕਰਨ ਦੇ ਹੁਕਮ ਦਿੱਤੇ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫ਼ਦ ਨੇ ਸੂਬੇ ਦੇ ਵਿੱਚ ਹੋਈਆਂ ਨਗਰ ਨਿਗਮ, ਨਗਰ ਕੌਂਸਲ, ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਵਿੱਚ ਸੱਤਾਧਾਰੀ ਆਮ ਪਾਰਟੀ ਵੱਲੋਂ ਕਥਿਤ ਤੌਰ 'ਤੇ ਕੀਤੀ ਗਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਲੋਕਤੰਤਰ ਦੇ ਘਾਣ ਦੇ ਮੁੱਦੇ 'ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਵਫ਼ਦ ਨੇ ਰਾਜਪਾਲ ਨੂੰ ਮੰਗ ਪੱਤਰ ਸੌਂਪਦਿਆਂ ਇਸ ਮਾਮਲੇ ਦੇ ਵਿੱਚ ਤੁਰੰਤ ਦਖਲ ਦੇਣ ਦੀ ਮੰਗ ਵੀ ਕੀਤੀ। ਅਦਾਲਤਾਂ ਦੇ ਵਿੱਚ ਕੇਸਾਂ ਦੀ ਐਗਜ਼ੀਕਿਊਸ਼ਨ ਫੈਸਲੇ ਨੂੰ ਲਾਗੂ ਕਰਨ ਦੌਰਾਨ ਜਮ੍ਹਾਂ ਹੋਣ ਵਾਲੀ ਰਕਮ ਹੁਣ ਵਿਹਲੀ ਨਹੀਂ ਪਈ ਰਹੂਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਅਜਿਹੀ ਹਰ ਰਕਮ ਨੂੰ ਤੁਰੰਤ ਕਿਸੇ ਸਰਕਾਰੀ ਬੈਂਕ ਦੇ ਵਿੱਚ ਫਿਕਸ ਡਿਪੋਜ਼ਿਟ ਵੱਲੋਂ ਰੱਖਿਆ ਜਾਵੇ। ਜੰਮੂ ਕਸ਼ਮੀਰ ਦਾ ਰਾਜ ਦਾ ਦਰਜਾ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਨੈਸ਼ਨਲ ਕਾਨਫਰੰਸ ਸੰਸਦ ਨੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਦਿੱਲੀ ਦੇ ਜੰਤਰ ਮੰਤਰ 'ਤੇ ਰੋਸ ਪ੍ਰਦਰਸ਼ਨ ਕਰੂਗੀ। ਸਾਬਕਾ ਮੁੱਖ ਮੰਤਰੀ ਡਾਕਟਰ ਫਾਰੂਕ ਅਬਦੁੱਲਾ ਨੇ ਦੇਸ਼ ਦੇ 52 ਸਿਆਸੀ ਨੇਤਾਵਾਂ, ਜੰਮੂ ਕਸ਼ਮੀਰ ਦੇ ਵੱਖ ਵੱਖ ਪਾਰਟੀਆਂ ਦੇ ਨੇਤਾਵਾਂ ਨੂੰ
ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਿਰ ਦੇ ਵਿੱਚ ਚੜਾਵਾ ਚੋਰੀ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਐਤਵਾਰ ਨੂੰ ਸੁੰਦਰ ਕਾਂਡ ਪਾਠ ਕਰਵਾਉਣ, ਦੇਸ਼ ਭਰ ਦੇ ਵਿੱਚ ਦਸਖਤ ਮੁਹਿੰਮ ਚਲਾਉਣ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ, ਦੇਸ਼ ਦੇ ਵਿੱਚ ਖੰਘ ਦੀ ਦਵਾਈ ਅਤੇ ਟੌਨਿਕ ਦੀ ਨਸ਼ੇ ਵਜੋਂ ਹੋ ਰਹੀ ਗਲਤ ਵਰਤੋਂ ਨੂੰ ਰੋਕਣ ਲਈ ਕੇਂਦਰ ਸਰਕਾਰ ਨੇ 12% ਤੋਂ ਵੱਧ ਅਲਕੋਹਲ ਮਿਕਸ ਦਵਾਈਆਂ ਦੀ ਖੁੱਲ੍ਹੀ ਵਿਕਰੀ 'ਤੇ ਰੋਕ ਲਾ ਦਿੱਤੀ ਹੈ। ਕੌਮੀ ਰਾਜਧਾਨੀ ਦੇ ਵਿੱਚ ਇਤਿਹਾਸਕ ਲਾਲ ਕਿਲ੍ਹੇ ਨੂੰ ਉਡਾਉਣ ਦੀ ਧਮਕੀ ਪ੍ਰਾਪਤ ਹੋਣ ਤੋਂ ਬਾਅਦ ਕੁਝ ਸਮੇਂ ਲਈ ਉੱਚ ਸੁਰੱਖਿਆ ਅਲਰਟ ਜਾਰੀ ਹੋ ਗਿਆ। ਬਾਅਦ ਦੇ ਵਿੱਚ ਇਹ ਧਮਕੀ ਇੱਕ ਫਰਜ਼ੀ ਕਾਲ ਸਾਬਤ ਹੋਈ। ਭਾਰਤ ਅਤੇ ਨਿਊਜ਼ੀਲੈਂਡ ਨੇ ਆਪਣੇ ਸੰਬੰਧਾਂ ਨੂੰ ਰਣਨੀਤਕ ਭਾਈਵਾਲ ਤੱਕ ਉੱਚਾ ਚੁੱਕਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਹਮਰੁਤਬਾ ਕ੍ਰਿਸਟੋਫਰ ਲਕਸਨ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ 2030 ਤੱਕ ਆਪਣੇ ਸਾਲਾਨਾ ਦੁਵੱਲੇ ਵਸਤੂਆਂ ਅਤੇ ਸੇਵਾਵਾਂ ਦੇ ਵਪਾਰ ਨੂੰ ਦੁੱਗਣਾ ਕਰਕੇ 35,000 ਕਰੋੜ ਰੁਪਈਏ ਤੱਕ ਪਹੁੰਚਾਉਣ ਲਈ 5 ਸਾਲ ਦਾ ਟੀਚਾ ਰੱਖਿਆ ਹੈ। ਲੰਡਨ, ਐਂਡੀ ਬਰਹਮ ਦਾ ਦੇਸ਼ ਦਾ ਅਗਲੇ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੋ ਚੁੱਕਾ ਹੈ। ਲੇਬਰ ਪਾਰਟੀ ਦੇ ਆਗੂ ਦੀ ਚੋਣ ਲਈ ਨਾਮਜ਼ਦਗੀਆਂ ਸ਼ੁਰੂ ਹੋਣ ਦੇ ਪਹਿਲੇ ਦਿਨ ਪਾਰਟੀ ਦੇ 403 ਵਿੱਚੋਂ 322 ਮੈਂਬਰ ਪਾਰਲੀਮੈਂਟਾਂ ਨੇ ਖੁੱਲ੍ਹ ਕੇ ਬਰਨਹਮ ਦਾ ਸਮਰਥਨ ਕਰ ਦਿੱਤਾ। ਪਾਰਟੀ ਦੇ ਨਿਯਮਾਂ ਅਨੁਸਾਰ ਚੋਣ ਮੈਦਾਨ ਦੇ ਵਿੱਚ ਉਤਰਨ ਲਈ ਕਿਸੇ ਵੀ ਉਮੀਦਵਾਰ ਨੂੰ ਘੱਟੋ ਘੱਟ 81 ਸੰਸਦ ਮੈਂਬਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਬਰਨਹਮ ਨੂੰ ਮਿਲੇ ਭਾਰੀ ਬਹੁਮਤ ਤੋਂ ਬਾਅਦ ਹੁਣ ਪਿੱਛੇ ਇੰਨੇ ਸੰਸਦ ਮੈਂਬਰ ਨਹੀਂ ਬਚੇ ਜੋ ਕਿਸੇ ਦੂਜੇ ਆਗੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਸਕਣ। ਅਮਰੀਕਾ ਨੇ ਇਰਾਨ 'ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ। ਇਹ ਫੈਸਲਾ ਇਰਾਨ ਵੱਲੋਂ ਅੰਤਰਰਾਸ਼ਟਰੀ ਸਮੁੰਦਰੀ ਮਾਰਗ ਹਰਮੁਜ਼ ਜਲ ਮਾਰਗ ਦੇ ਵਿੱਚ ਵਪਾਰਕ ਜਹਾਜ਼ਾਂ 'ਤੇ ਮੁੜ ਹਮਲੇ ਕਰਨ ਤੋਂ ਬਾਅਦ ਲਿਆ ਗਿਆ ਹੈ। ਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਖੇਤਰ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਲਈ ਪਾਕਿਸਤਾਨ ਵੱਲੋਂ ਵਿਚੋਲੇ ਮੀਡੀਏਟਰ ਵੱਲੋਂ ਆਪਣੀ ਭੂਮਿਕਾ ਨਿਭਾਉਣ ਦੀ ਵਚਨਬੱਧਤਾ ਨੂੰ ਇੱਕ ਵਾਰ ਫਿਰ ਦੁਹਰਾਇਆ। ਉਹਨਾਂ ਕਿਹਾ ਕਿ ਪਾਕਿਸਤਾਨ ਖੇਤਰ ਦੇ ਵਿੱਚ ਤਣਾਅ ਘਟਾਉਣ, ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਕੈਨੇਡਾ ਅਤੇ ਅਮਰੀਕਾ ਦੇ ਦਰਮਿਆਨ ਆਰ ਪਾਰ ਆਵਾਜਾਈ ਲਈ ਡੈਟਰਾਇਟ ਦਰਿਆ ਉੱਤੇ ਬਣਾਇਆ ਗਿਆ 6 ਲੇਨਾਂ ਵਾਲਾ ਵਿਸ਼ਾਲ ਪੁਲ ਜਲਦ ਚਾਲੂ ਹੋਣ ਜਾ ਰਿਹਾ ਹੈ। ਅਮਰੀਕੀ ਜਲ ਸੈਨਾ ਦੇ ਵਿੱਚ ਭਾਰਤੀ ਮੂਲ ਦੀ ਵਿਦਿਆਰਥਣ ਨਿਊਯਾਰਕ ਨਿਵਾਸੀ 17 ਸਾਲਾ ਰਿੱਧੀ ਚੌਹਾਨ ਨੇ 300 ਕੈਡਿਟਾਂ ਦੀ ਕਮਾਂਡਿੰਗ ਕਰਕੇ ਦੇਸ਼ ਨੂੰ ਮਾਣ ਦਵਾਇਆ। ਉਸ ਨੂੰ ਸਕੂਲ ਦੇ ਨੇਵੀ ਜੂਨੀਅਰ ਰਿਜ਼ਰਵ ਅਫਸਰ ਟ੍ਰੇਨਿੰਗ ਕੋਰ ਯੂਨਿਟ ਦੇ ਵਿੱਚ ਬਟਾਲੀਅਨ ਕਮਾਂਡਿੰਗ ਅਫਸਰ ਨਿਯੁਕਤ ਕੀਤਾ ਗਿਆ। ਲਾਰਡ ਵਿਖੇ ਭਾਰਤ ਅਤੇ ਇੰਗਲੈਂਡ ਦੀ ਮਹਿਲਾ ਟੀਮਾਂ ਵਿਚਕਾਰ ਖੇਡੇ ਜਾ ਰਹੇ ਟੈਸਟ ਮੈਚ ਦੇ ਵਿੱਚ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਆਪਣੇ ਕੈਰੀਅਰ ਦੇ ਵਿੱਚ ਇੱਕ ਵਿਲੱਖਣ 3 ਸੈਂਚਰੀ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ। ਉਹ 300 ਮੈਚ ਖੇਡਣ ਵਾਲੀ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਦੇ ਵਿੱਚ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ। ਮੰਧਾਨਾ ਨੂੰ ਟੀਮ ਇੰਡੀਆ ਲਈ ਰਨ ਮਸ਼ੀਨ ਵਜੋਂ ਜਾਣਿਆ ਜਾਂਦਾ ਹੈ। ਇੰਨੀ ਛੋਟੀ ਉਮਰ ਦੇ ਵਿੱਚ ਇਹ ਜਾਦੂਈ ਅੰਕੜਾ ਪ੍ਰਾਪਤ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਆਸਟ੍ਰੇਲੀਆਈ ਹਮ ਰੁਤਬਾ ਐਂਥਨੀ ਐਲਬਾਨੀਜ਼ ਨੇ ਮੈਲਬੋਰਨ ਕ੍ਰਿਕਟ ਗਰਾਊਂਡ MCG ਵਿਖੇ ਸਾਂਝੇ ਤੌਰ 'ਤੇ ਭਾਰਤ ਆਸਟ੍ਰੇਲੀਆ ਖੇਡ ਸਹਿਯੋਗ ਢਾਂਚਾ ਜਾਰੀ ਕੀਤਾ। ਆਸਟ੍ਰੇਲੀਆਈ ਸਰਕਾਰ ਦੁਆਰਾ ਜਾਰੀ ਇੱਕ ਪ੍ਰੈਸ ਨੋਟ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਐਂਥਨੀ ਐਲਬਾਨੀਜ਼ ਅਤੇ ਭਾਰਤ ਗਣਰਾਜ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮੈਲਬੋਰਨ ਦੇ ਵਿੱਚ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ ਸ਼ੁਰੂਆਤੀ ਆਸਟ੍ਰੇਲੀਆਈ ਪੁਰਸ਼ ਬਿੱਗ ਬੈਸ਼ ਲੀਗ ਮੈਚ ਇਸ ਸਾਲ ਦਸੰਬਰ ਦੇ ਵਿੱਚ ਚੇਨਈ ਦੇ ਵਿੱਚ ਹੋਵੇਗਾ। ਫਰਾਂਸ ਨੇ ਵਿਸ਼ਵ ਕੱਪ ਫੁੱਟਬਾਲ ਦੇ ਪਹਿਲੇ ਕੁਆਟਰ ਫਾਈਨਲ ਦੇ ਵਿੱਚ ਮੋਰਾਕੋ ਨੂੰ 2-0 ਨਾਲ ਹਰਾ ਕੇ ਲਗਾਤਾਰ 3ਜੀ ਵਾਰ ਸੈਮੀਫਾਈਨਲ ਦਾ ਟਿਕਟ ਕਟਾਇਆ ਹੈ। ਸਪੇਨ ਨੇ ਕੁਆਟਰ ਫਾਈਨਲ ਦੇ ਵਿੱਚ ਬੈਲਜੀਅਮ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਦਾ ਟਿਕਟ ਕਟਾਇਆ। ਇਹ ਸਨ ਅੱਜ ਦੀਆਂ ਖਬਰਾਂ। ਅੱਜ ਦਾ ਇਹ ਪੰਜਾਬੀ ਪ੍ਰੋਗਰਾਮ ਹੁਣ ਖਤਮ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਰਮਾਤਮਾ
ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ, ਹਰ ਘਰ ਦੇ ਵਿੱਚ ਤੰਦਰੁਸਤੀ ਹੋਵੇ, ਸਾਰਾ ਏਕਾ ਬਣਿਆ ਰਹੇ। ਇਹੀ ਹੈ ਪਰਮਾਤਮਾ ਅੱਗੇ ਅਰਦਾਸ। ਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਸੁਣਦੇ ਹਾਂ ਗੀਤ।